0: ਰਹਿਣ ਵਾਲਾ ਹੈ ਬੇ ਕਈ ਸਾਲਾਂ ਸੂ ਪਸ਼ੂ ਪਕਸ਼ੀਆਂ ਨੇ ਰੇਸਕਿਊ ਕਰ ਰਿਹਾ ਹੈ ਬਾਰੀ ਦੇਖਭਾਲ ਕਰ ਰਿਹਾ ਹੈ ਔਰ ਬੇ ਆਪਰਾ ਚਿੱਤਰ ਰਮਾਇਣ ਕੋਈ ਵੀ ਬੇਜਵਾਨ ਪਕਸ਼ੀ ਅਗਰ ਮ੍ਰਿਤਯੂ ਵੀ ਹੋ ਜਾਵੇ ਤੋ ਬੇ ਸਨਮਾਨਜਨਕ ਤਰੀਕਾ ਸੂ ਵਾਰੋ ਅੰਤਿਮ ਸੰਸਕਾਰ ਵੀ ਕਰੇ
1: ਬਿਲਕੁਲ ਔਰ ਬਾਤ ਕਰੋ ਨਟਪਤ ਸਿੰਘ ਰਾਜਪੁਰੇਤ ਬਾੜਮੇਰ ਸੂ ਵੈਣੇ ਗ੍ਰੀਨ ਮੈਨ ਵੀ ਕਹੇ ਜਾਵੇ ਹੈ ਔਰ ਪੱਛਮੀ ਰਾਜਸਥਾਨ ਦੇ ਬਾੜਮੇਰ ਜਿਹੜਾ ਸ਼ੁਸ਼ਕ ਇਲਾਕਾ ਮੈਂ ਜਿਹੜੇ ਗਰਮੀ ਰੋ ਤਾਪਮਾਨ 48 ਡਿਗਰੀ ਸੂ ਉੱਪਰ ਚੱਲਿਓ ਜਾਇਆ ਕਰੇ ਵਟੇ ਨਟਪਤ ਸਿੰਘ ਜੀ ਬੇਜਵਾਨ ਪਕਸ਼ੀ ਔਰ ਆਵਾਰਾ ਪਸ਼ੂਆਰ ਵਾਸਤੇ ਪਾਣੀ ਦੀ ਵਿਵਸਥਾ ਰੋ ਜਿੰਮੋ ਉਠਾਇਓ ਹੈ ਚਿਲਚਿਲਾਤੀ ਗਰਮੀ ਮੈਂ ਪਕਸ਼ੀ ਔਰ ਵਨਯ ਜੀਵ ਪਾਸਰੇ ਵਾਸਤੇ ਅਟੀ ਉਟੀ ਭਟਕੇ ਹੈ ਤੋ ਇਨਰੇ ਵਾਸਤੇ ਵੇ ਭਾਮਾਸ਼ਾ ਔਰ ਆਪਣੇ ਸਹਿਯੋਗ ਸੋ ਅਕੇਲਾ ਹੀ ਅਲਗ ਅਲਗ ਤਲਾਬ ਬਣਵਾਏ ਹੈ ਔਰ 500 ਸੋ ਜ਼ਿਆਦਾ ਪਾਣੀ ਦਾ ਟੈਂਕਰ ਡਲਵਾਨੇ ਪਰਿੰਦਾਰੀ ਜਾਨ ਬਚਾਈ ਹੈ
0: ਬਿਲਕੁਲ ਔਰ ਏੜਾ ਹੀ ਆਪਰੋ ਕਾਮ ਕਰਿਓ ਹੈ ਸਵਾਈ ਮਾਧੋਪੁਰ ਰਾ ਸੂਰਜ ਬਾਈ ਮੀਨਾ ਚੱਕਰ ਰਣਥਮ ਬੋਰ ਰਾ ਪਹਿਲਾ ਮਹਿਲਾ